ਸਤਨਾਮ ਨਾ ਮਾਹਮ ਜ਼ਮਾਵਾ ਜ਼ੋਰੀ ਅਬੇ ਯਾਰ ਸਨਮ ਕੀ ਯਾਦ ਆਈ ਯਾਰ ਸਨਮ ਜ਼ਮਾਵਾ ਜ਼ੋਰੀ ਸਨਮ ਉਚੀ ਤਾਸੂ ਔਰ ਮਾ ਡੇਰ ਡੇਰ ਮੇ ਨਮਾਨੀ ਸੂ ਗਰਾਨੋ ਯਾਨੀ ਦ ਰੀਡੀ ਵਰਦਨ ਕੋ ਦ ਟਾਈਮ ਦ ਮਹਾਲ ਤਾਸੂ ਦ ਬਾਲਡੋਨਾ ਕੋਸਮੈਟਿਕ ਪਾਕਿਸਤਾਨ ਆਵਾਜ਼ ਜ਼ੋਰੀ ਤਾਸੂ ਦ ਹੈਥੇ ਮੁਮਨ ਹੋਮਿਓਪੈਥਿਕ ਜਨਰਲ ਹਸਪਤਾਲ ਆਵਾਜ਼ ਜ਼ੋਰੀ ਬਾਲਡੋਨਾ ਬਾਲਡੋਨਾ ਯਾਨੀ ਬਾਲਡੋਨਾ ਜ਼ੁਮੰਕਰਨ ਚ ਕਮਗਾ ਟ੍ਰੈਂਡਿੰਗ ਯਾਨੀ ਮੋਸਟ ਪਾਪੂਲਰ ਜ਼ੁਮੰਕਮ ਪ੍ਰੋਡਕਟ ਹੈਗਾ ਬਾਲਡੋਨਾ ਜ਼ਫਰਾਨੀ ਕਰੀਮ ਦੀ ਔਰ ਜ਼ਫਰਾਨੀ ਕਰੀਮ ਯਾਨੀ ਪਸਵਾਬਈ ਕਿ ਜ਼ਮਾ ਪਖਿਆਲ ਸੀ ਦਸੇ ਆਮ ਖਾਸ ਦੁਕਾਨਦਾਰਾਂ ਨੂੰ ਸਰ ਦਾਗੀ ਅਵੇਲੇਬਿਲਿਟੀ ਸ਼ੇਵੇ ਦਾ ਚੂੰਕਿ ਉਮਰ ਸਰ ਬੇਗਾ ਜ਼ਮਾ ਖਬਰ ਖਬਰ ਪਖਪਲ ਸ਼ੇਵੇ ਦੀ ਅਵੇ ਚ ਤੁਮਰਾ ਰਾਗਲ ਚ ਬਸਲਾੜ ਅਵ ਬਲ ਖਬਰ ਦਾਦਾ ਬਾਲਡੋਨਾ ਜ਼ਫਰਾਨੀ ਕਰੀਮ ਤਸੁ ਦ ਪਾਰਾ ਰਵੜੀ ਯੋ ਸ਼ਾਨਦਾਰ ਡਰਾ ਪਾਗਲ ਡਰਾ ਕੇ ਤਸੁਲਾ ਮਹਿਰਾਨ ਮੋਟਰ ਕਾਰ ਮੋਟਰ ਬਾਈਕ ਵਾਸ਼ਿੰਗ ਮਸ਼ੀਨ ਫ੍ਰੀਜ਼ਰ ਨਤ ਕਈ ਬਾਲੀ ਪਗੰਸ ਮਿਹਰਬਾਨੀ ਬਲਾਈ ਨਮਾ ਤਸੁਲ ਮਿਲਾ ਵਿਦੇਸ਼ੀ ਔਰ ਹਾਂ ਪਰੂਨ ਖਬਰ ਸੁਣ ਤੇਰੇ ਤਾਸੂ ਬਨੂ ਤੋ ਵਲੀ ਨਾ ਵਲੀ ਨਹੀਂ ਤਲੀ ਪਰੂਨ ਜ਼ਮਾ ਪਖਿਆਲ ਦ ਜ਼ਮਾ ਪਖਿਆਲ ਨਾ ਬਲਕਿ ਦ ਬੈਲਡੋਨਾ ਕੋਸਮੈਟਿਕ ਪਾਕਿਸਤਾਨ ਡਰਾਵਾ ਪ ਬਨੂ ਕੀ ਔ ਬਨੂ ਕੀ ਸੁਮੰਗ ਦ ਬੈਲਡੋਨਾ ਦਾ ਦੁਏ ਮਰ ਰਾ ਦਾ ਚੁਕੇ ਜ਼ਮਾ ਪ੍ਰੋਗਰਾਮਾਤ ਅਲ ਤੂ ਨੁਮਾ ਯੂ ਦਾਸੀ ਸਿਕਮ ਨੇਗਾ ਅਲ ਤਾ ਨੋਟ ਕੜੇ ਉਹ ਚਲਾਗ ਜ਼ਿਕਮ ਕਾਸਮੈਟਿਕ ਯਾਨੀ ਰੀਡਿਊਸ ਬਾਂਦਿਕਮ ਕਾਸਮੈਟਿਕ ਕੋ ਅਗੀ ਵੋ ਮਿਆਸ ਪ ਮਿਆਸ ਸਿਕਮ ਦੇ ਅਗੀ ਲੜਾ ਕਵਲ ਔਰ ਮਿਆਸ ਪ ਮਿਆਸ ਪੜ ਰਾ ਦਾ ਸਿਕਵਲ ਸਿਰਾ ਦੁਕਾਨਦਾਰਾਂ ਨੂੰ ਤਾਂ ਬਾਕੀ ਖੁਆਗੀ ਦਿਲੀ

ਹਸਪੀਟਲ ਸ਼ਾਹ ਮਨਸੂਰ ਸਾਹਿਬ ਹਕ ਸੇ ਮਦਰਸੇ ਸਰਾ ਮੌਜੂਦ ਦੇ ਦੇਵਾਲ ਪਰ ਦੇਵਾਲ ਦੇ ਹਮਦਾ ਡਾਕਟਰ ਸੇਬ ਅਲ ਤਾਂ ਮੌਜੂਦ ਵੀ ਜ਼ਮਾ ਪਜ਼ਲੋ ਪਰ ਜ਼ਹਿਨ ਸ਼ੇ ਅੱਲਾ ਮੁਤਖਬਲ ਖੁਲੀਲ ਆੜੇ ਦਾਰੂ ਕਲਾਮ ਹਿੱਸ ਮਕਵਾ ਸਰ ਜ਼ਮਾ ਸਰ ਅਜ਼ਮ ਰਟੂਲ ਮੁਸਲਮਾਨਾ ਨੁਖਾਦ ਆਬਾਦ ਬਰਿਆਲੀ ਸੇ ਗਏ ਦਲ ਪਾਮਾਨ ਲਵ ਯੂ ਆਲ।